ਕਰ ਸਾਥ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ।

میں اندلے کی تیرا نام خونکار میں جاری

ਸਭ ਤੋਂ ਪਹਿਲਾਂ ਧਨਾਸਰੀ ਰਾਗ ਦੇ ਅੰਦਰ ਪੜਤਾਲ ਸਰਵਨ ਕਰੋ, ਹਲਤ ਸੁਖ ਪਲਤ ਸੁਖ।

ਗੁਰ ਚਰਨਾਂ ਅੰਦਰ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸੰਗਤ ਜੀਓ, ਉਤਸ਼ਾਹ ਸਹਿਤ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਉੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆ, ਬਖਸ਼ਿਸ਼ ਕਰਦਿਆਂ ਹੋਇਆ, ਦੁਨੀਆਦਾਰੀ ਨਿਭਾਉਂਦਿਆਂ ਹੋਇਆ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ, ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ, ਸੁਚੱਜਾ ਢੰਗ ਹੈ, ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿ ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਟ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ

ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ। ਇਹ ਜੋ ਕਾਹਲੀਆਂ ਦਿਖਾਉਂਦਾ ਹੈ, ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ। ਤੋ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ। ਲੇਕਿਨ ਅੰਦਰ ਗਿਆ ਫਿਰ ਕੌਂਸ਼ੀਅਸ ਮਾਇੰਡ ਤੇ ਸਬਕੌਂਸ਼ੀਅਸ ਮਾਇੰਡ ਇਹ ਕੰਮ ਕਰਦੇ ਨੇ। ਸਾਵਧਾਨੀ ਨਾਲ ਗ੍ਰਾਹੀ ਖਾਧੀ, ਬੇਧਿਆਨੀ ਨਾਲ ਹਜ਼ਮ ਹੁੰਦੀ ਗਈ ਤੇ ਸ਼ਕਤੀ ਬਰਕਰਾਰ ਰਹੀ, ਇਨਸਾਨ ਤੁਰਦਾ ਫਿਰਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਇਹ ਤੇ ਮਾਦੇ ਦੀ ਗੱਲ ਹੈ ਤੇ ਨਿਤ ਸਾਡੇ ਨਾਲ ਵਾਪਰਦੀ ਹੈ। ਰੂਹਾਨੀਅਤ ਅੰਦਰ ਵੀ, ਸਪਿਰਚੁਅਲਿਜ਼ਮ ਅੰਦਰ ਵੀ, ਪਰਮਾਰਥੀ ਰਾਹ ਵਿਚ ਵੀ ਐਸੀ ਹੀ ਬਾਤ ਨਜ਼ਰ ਆਉਂਦੀ ਹੈ। ਪਹਿਲੇ ਉਤਸ਼ਾਹ ਨਾਲ, ਉਦਮ ਨਾਲ ਇਨਸਾਨ ਨੂੰ ਸੰਗਤ ਵਿਚ ਆਉਣਾ ਹੁੰਦਾ ਹੈ, ਗੁਰੂ ਘਰ ਵਿਚ ਆਉਣਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿਚ ਆਉਣਾ ਹੈ। ਉਤਸ਼ਾਹ ਨਾਲ, ਚਾਓ ਨਾਲ, ਸਾਵਧਾਨੀ ਨਾਲ ਤੇ ਉਦਮ ਨਾਲ। ਇਸੇ ਲਈ ਸਤਿਗੁਰਾਂ ਨੇ ਅਰਸ਼ਾਦ ਫਰਮਾਏ ਨੇ, ਹੁਕਮ ਕੀਤੇ ਨੇ, ਉਦਮ ਕਰੇਂਦਿਆਂ ਜੀਵ ਤੂੰ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਚ, ਉਦਮ ਕਰੇਂਦਿਆਂ ਜੀਵ ਤੂੰ। ਇਹ ਸਭ ਕੰਮ ਸਾਵਧਾਨੀ ਨਾਲ ਨੇ। ਕਮਾਉਂਦਿਆਂ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੋ ਇਹ ਕੰਮ ਅਸਾਂ ਸਾਵਧਾਨੀ ਨਾਲ ਕੀਤਾ, ਇੱਥੇ ਹਾਜ਼ਰ ਹੋਇਆ, ਸ਼ਬਦ ਦਾ ਭੋਜਨ, ਸ਼ਬਦ ਦਾ ਲੰਗਰ, ਗੁਰਦੇਵ ਨੇ ਜੋ ਦਾਤ ਬਖਸ਼ੀ ਏ, ਇਸ ਮੁੱਲ ਭੰਡਾਰੇ ਵਿਚੋਂ ਪਾਠ ਰਾਹੀਂ, ਹੁਕਮਨਾਮਿਆਂ ਰਾਹੀਂ, ਕਥਾ ਵਿਚਾਰ ਰਾਹੀਂ ਅਥਵਾ ਕੀਰਤਨ ਰਾਹੀਂ ਸਾਵਧਾਨੀ ਨਾਲ ਇਹ ਭੋਜਨ ਮਿਲਿਆ। ਰੱਬੀ ਥਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚੋਂ ਇਹ ਭੋਜਨ ਮਿਲਿਆ। ਥਾਲ ਵਿਚ ਤਿੰਨ ਵਸਤੂ ਪਈ, ਉਹ ਥਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਥਾਲ ਵਿਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ। ਪਰ ਇਹ ਸਭ ਕੁਝ ਸਾਵਧਾਨੀ ਨਾਲ ਕਰਨਾ, ਜੇ ਕੋ ਖਾਵੈ, ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰੋ। ਸਾਵਧਾਨੀ ਤੋਂ ਮੁਰਾਦ ਏ ਕੀਰਤਨ ਕਰਨ ਵਾਲੇ ਨੂੰ ਵੀ ਹਾਜ਼ਰ ਰਹਿਣਾ ਪਵੇਗਾ ਅਤੇ ਸੁਣਨ ਵਾਲਿਆਂ ਨੂੰ ਵੀ ਹਾਜ਼ਰੀ ਦੇਣੀ ਪਵੇਗੀ, ਸਾਵਧਾਨ ਹੋਣਾ ਪਵੇਗਾ। ਫਿਰ ਕੀ ਏ, ਗੁਰਦੇਵ ਕਹਿੰਦੇ ਨੇ ਫਿਰ ਆਪੇ ਤਾਕਤ, ਸ਼ਕਤੀ, ਬਖਸ਼ਿਸ਼, ਅਨਾਇਤ ਤੇ ਕਰਮ ਹੁੰਦਾ ਰਹੇਗਾ। ਹਸੰਦਿਆਂ, ਖਲੰਦਿਆਂ, ਪਹਿਨੰਦਿਆਂ, ਖਾਵੰਦਿਆਂ, ਉਹ ਫਿਰ ਆਪੇ ਕੰਮ ਚੱਲਦਾ ਰਹੇਗਾ।

ਸੱਚੇ ਹੋਵੇ ਮੁਕਤ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਕਾ ਹੋਏ ਉਧਾਰ। ਇਹ ਆਤਮਕ ਜ਼ਿੰਦਗੀ ਵਾਸਤੇ ਅਸ਼ਸ ਜ਼ਰੂਰੀ ਵਸਤੂ ਗੁਰੂ ਸਾਹਿਬ ਜੀ ਕਹਿੰਦੇ ਨੇ। ਇਸ ਦੇ ਛੱਡਿਆਂ ਜਿਉ ਜਲ ਬਲ ਜਾਂਦਾ ਹੈ, ਮੈਂ ਤਜਰਬਾ ਕਰ ਵੇਖਿਆ। ਐਸਾ ਕਰਦਿਆਂ ਹੀ ਜ਼ਿੰਦਗੀ ਹੈ, ਗਾਫਲੀ ਵਿਚ ਮੌਤ ਤੋਂ ਵੀ ਬਦਤਰੀਨ ਦਸ਼ਾ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾ। ਕਬੀਰ ਸਾਹਿਬ ਕਹਿੰਦੇ ਨੇ ਜਬ ਲਗ ਧਾਗਾ ਬਾਹੋ ਬੇਹੀ। ਇਸ ਅਸਨਾ ਵਿਚ ਵੀ ਮੈਨੂੰ ਜੇ ਨਲਪੀ ਚੋਂ ਅੰਦਰ ਨੂੰ ਧਾਗਾ ਖਿੱਚਦਾ ਹਾਂ, ਇਸ ਅਸਨਾ ਵਿਚ ਵੀ ਗਾਫਲੀ ਹੋ ਜਾਏ ਪਰਮੇਸ਼ਰ ਤੋਂ, ਤਾਂ ਮੈਂ ਉਸਨੂੰ ਮੌਤ ਹੀ ਸਮਝਦਾ ਹਾਂ। ਜਬ ਲਗ ਧਾਗਾ ਬਾਹੋ ਬੇਹੀ ਤਬ ਲਗ ਵਿਸਰੇ ਰਾਮ ਸੁਨੇਹੀ। ਤੇ ਵਿਸਰਨ ਨਾਲ ਮਰ ਜਾਓ ਤਾਂ ਗੁਰੂ ਕਿਰਪਾ ਕਰੇ ਅਸੀਂ ਸਾਵਧਾਨੀ ਨਾਲ ਮਹਾਰਾਜ ਦੇ ਚਰਨਾਂ ਵਿਚ ਆਉਂਦੇ ਰਹੀਏ। ਤੇ ਫਿਰ ਭਾਵੇਂ ਬੇਧਿਆਨੀ ਨਾਲ ਹੀ ਜਿਵੇਂ ਬੁਰਗੀਆਂ ਅਜ਼ਮਾਉਂਦੀਆਂ ਤੇ ਤਾਕਤਾਂ ਦਿੰਦੀਆਂ ਨੇ, ਕੰਮ ਕਰਦੇ ਰਹੀਏ ਤੇ ਉਹ ਜੋ ਦਾਤ ਪ੍ਰਾਪਤ ਹੋਈ ਹੈ ਉਹਦੀ ਸੇਧ, ਉਹਦੀ ਗਾਈਡੈਂਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲੀ ਰਹੇਗੀ। ਤਿਆਗਣਾ ਨਹੀਂ ਹੈ, ਲੱਗੇ ਰਹਿਣ ਦਾ ਮਤਲਬ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ। ਗੁਰੂ ਸਾਹਿਬ ਜੀ ਦਾ ਅਹਿਦ ਹੈ, ਪੈਮਾਨ ਹੈ, ਵਾਅਦਾ ਹੈ, ਇਕਰਾਰ ਹੈ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹੀਂ ਜਾਈ ਨਿਤ ਨਿਤ ਰੱਖੋ ਥਾਰੋ, ਤਮ ਸੰਸਾਰ ਚਰਨ ਲਗ ਤਰੀਏ ਸਭ ਨਾਮ ਬ੍ਰਹਮ ਪਸਾਰੋ।

0: ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ ਇਹ ਦੇਣੋ ਸੰਕੋਚ ਕਰਨਗੇ ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ ਆਖਣਗੇ ਇਸ ਬੁੱਢੇ ਨੇ ਤੰਗ ਕੀਤਾ ਔਖਾ ਕੀਤਾ ਭਗਤ ਜੀ ਆਖਦੇ
1: ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤ ਦਾਰਾ ਪੈ ਆਨ ਲੁਟਾਵੇ

ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਨੇ ਮਨੁੱਖ ਮਹਿਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ। ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਾਲੇ ਦਿਨ ਹੈ ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਕੱਲੀ ਚੱਲੀ ਜਾਵੇ ਉਸ ਕਮਰੇ ਵਿੱਚ, ਜਾਣ ਤੋਂ ਵੀ ਡਰਦੀ ਹੈ, ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ ਹੈ, ਲਾਸ਼ ਰੱਖੀ ਹੈ। ਭਗਤ ਆਖਦੇ ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ।

जगद्गुरौ हे संसार पाप हरणे करुणा में सब दुख हरो।

ਸੇ ਪਾਉ ਜੋ ਤੇਰੇ ਰੰਗ ਰਾਸੇ ਸਵਾਮੀ ਦਿਲ ਕਾ ਜਨੂ ਮਰ ਦੁਖ ਨਾਸਾ ਤੇਰੀ ਬਖਸ਼ ਨਾਮੇ ਤੇ ਕੋਈ ਸਤਿਗੁਰ ਕਾ ਦਿਲਾਸਾ ਜਿਸ

आस पैर हर त्याए के मन इच पुजाई, मन इच पुजाई कर सेवा सेवक पर अपने।

ರಾಗ ಮಾಲಿಗೌಡ. ರಾಗ ಮಾಲಿಗೌಡ ಭಾರತೀಯ ಸಂಗೀತ ದೇ ಅತಿ ಅಲಪ ಪ್ರಸಿದ್ಧ ಜಾ ಪ್ರಚಲಿತ ರಾಗಾ ਦੇ ਵਰਗ ਦਾ ਇੱਕ ਕਠਿਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਾਚੀਨ ਜਾਂ ਮੱਧਕਾਲੀਨ ਗ੍ਰੰਥਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਅੰਕਿਤ ਰਾਗਮਾਲਾ ਵਿੱਚ ਇਸ ਦਾ ਜ਼ਿਕਰ ਨਹੀਂ ਆਇਆ। ਇੱਕ ਮਤ ਹੈ ਕਿ ਰਾਗ ਮੁਸਲਮਾਨਾਂ ਦੀ ਕਾਢ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 8 ਅਤੇ ਭਗਤ ਨਾਮਦੇਵ ਜੀ ਦੇ 3 ਸ਼ਬਦ ਉਪਲਬਧ ਹਨ। ਮਾਲੀਗੌੜਾ ਦਾ ਸੁਭਾਅ ਖੁਸ਼ੀ ਉਪਜਾਉਣਾ ਅਤੇ ਕਾਮ ਕ੍ਰੋਧ ਆਦਿ ਦੀ ਮਾਰ ਤੋਂ ਬਚਣ ਲਈ ਤਿਆਰ ਕਰਨਾ ਹੈ। ਪਰਮੇਸ਼ਰ ਦੀ ਦਿੱਤੀ ਹਰ ਚੀਜ਼ ਨੂੰ ਵਰਤਣ ਦਾ ਵੱਲ ਆ ਜਾਵੇਗਾ ਜੇ ਨਾਮ ਦੀ ਟੇਕ ਰੱਖਾਂਗੇ ਅਤੇ ਖਿੰਨ ਖਿੰਨ ਰਾਮ ਨਾਮ ਨੂੰ ਹੀ ਨਮਸਕਾਰ ਕਰਾਂਗੇ। ਰਾਗ ਮਾਲੀਗੌੜਾ ਦੇ ਗਾਉਣ ਸਰੂਪ ਵਿੱਚ ਰਿਸ਼ਵ ਅਤੇ ਦੈਵਤ ਕੋਮਲ, ਮੱਧਮ ਤੀਬਰ, ਬਾਕੀ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਰਿਸ਼ਵ ਅਤੇ ਸੰਵਾਦੀ ਪੰਚਮ ਹੈ। ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਗੁਰੂ ਅਰਜਨ ਦੇਵ ਜੀ ਦੇ ਰਚਿਤ 2 ਸ਼ਬਦ, ਪਹਿਲਾ ਐਸੋ ਸਹਾਈ ਹਰ ਕੋ ਨਾਮ ਅਤੇ ਰਾਮ ਨਾਮ ਕੋ ਨਮਸਕਾਰ ਗਾਇਨ ਕਰ ਰਹੇ ਹਨ ਭਾਈ ਪ੍ਰਿਤੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਭਾਈ ਨਰਿੰਦਰ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਐਸੋ ਸਹਾਈ ਹਰ ਕੋ

ਸਖਮੀਤ ਜਲਾ ਗੁਰਜਾਲੀ ਗੁਰ ਸਖਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਬਲਮਾਨੋ ਹਰ ਹਰ ਕਥਾ ਨਿਰਾਲੀ।

0: ਗੰਭੀਰਾ ਤਨ ਤਨ ਵਾਹ ਵਾਹੋ ਸਰਵ ਕਲਾ ਭਰਪੂਰ ਸ਼ਬਦ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿੱਚ ਸਫਲਾ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਗੱਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਮਹਾਰਾਜ ਜੀ ਦੀ ਅਪਾਰ ਮਿਹਰਾਮਤ ਹੋਈ ਏ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿੱਚੋਂ ਜੱਦੋ ਜਹਿਦ ਵਿੱਚੋਂ ਕਸ਼ਮਕਸ਼ ਵਿੱਚੋਂ ਗ੍ਰਿਮ ਸਟਰਗਲ ਵਿੱਚੋਂ ਸਾਨੂੰ ਸ਼ਾਂਤ ਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਤੇ ਆਪ ਜੀ ਦੇ ਅਮੋਲਿਕ ਸੁਖਦਾਈ ਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸ ਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ ਆਪ ਜਪਾਏ ਜਪੇ ਸੋ ਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋ ਨਾ, ਆਪ ਗਵਾਏ ਸੋ ਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਤੇ ਇੱਕ ਤੋਂ ਲੱਖ ਤੇ ਲੱਖ ਤੋਂ 20 ਲੱਖ ਜ਼ੁਬਾਨ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਦ ਸਿਮਰਨ ਜਾਪ ਕਰੀਏ ਤੇ ਉਹਦਾ ਵੱਧਦਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪਾਗੰਡਾ ਹੋਇਆ।

ਇਹ ਧਰਤੀ ਤੇ ਆ ਗਏ ਤਖਤਾ ਸਹੀ ਪ੍ਰੋਪੇਗੰਡਾ ਜਾਂ ਮਨਮਰਜ਼ੀ ਦਾ ਪ੍ਰੋਪੇਗੰਡਾ ਹੋਇਆ ਤੇ ਤਖਤ ਅੱਜ ਦੀ ਦੁਨੀਆ ਪ੍ਰੋਪੇਗੰਡੇ ਦੀ ਦੁਨੀਆ ਹੈ ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ ਉਹਦੇ ਵਿਚ ਕੋਈ ਵਾਦ ਘਾਟ ਨਹੀਂ ਆਉਂਦੀ ਗੁਰਬਾਪ ਇਹ ਸੇਧ ਬਖਸ਼ਦੇ ਹਨ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤੇ ਸਾਨੂੰ ਕੀ ਫਾਇਦਾ ਹੋਏ ਅੱਜ ਦੀ ਇਹ ਕੁੰਤਰਬਾਜ਼ੀ ਤੇ ਹੁਜਤ ਨਹੀਂ ਹੈ ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ ਵਿਚਾਰ ਪੁੱਛੀ ਤਾਂ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਮਹਾਨ ਫਾਇਦਾ ਹੋਵੇਗਾ ਤੂੰ ਉਸਦੇ ਗੁਣ ਗਾ ਜੋ ਤੈਨੂੰ ਫਾਇਦਾ ਹੈ ਮੈਂ ਕਹਿ ਨਹੀਂ ਸਕਦਾ ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ ਗੁਣ ਗਾਵਤ ਤੇਰੀ ਉੱਤਰ ਸੁਮੈਲ ਪਰਮੇਸ਼ਰ ਤੇ ਸਾਫ਼ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ ਗੁਣ ਗਾਵਤ ਤੇਰੀ ਉੱਤਰ ਸੁਮੈਲ ਬਿਨਸ ਜਾਏ ਹੋਮ ਇਹ ਬਹੁਤ ਵੱਡੀ ਬਾਤ ਹੈ ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ ਹੋਮ ਹੈ ਧਾਰਮਿਕ ਦੁਨੀਆਂ ਦੀ ਹੋਮ ਹੈ ਤੇ ਬੜੀ ਹੀ ਲਤੀਫ਼ ਹੁੰਦੀ ਹੈ ਤੇ ਇਹ ਬਹੁਤ ਹੀ ਕਸੀਫ਼ ਵੀ ਕਸੀਫ਼ ਮੈਨੇ ਮੈਲੀ ਹੋਰ ਹੰਗਤਾ ਦੁਨਿਆਵੀ ਲੈ ਜਾਏ ਤੇ ਲੈ ਜਾਏ ਪਰ ਧਾਰਮਿਕ ਖਿਆਲਾਂ ਦੀ ਹੰਗਤਾ ਜਦੋਂ ਮਨੁੱਖ ਨੂੰ ਹੋ ਜਾਏ ਮੈਂ ਤੀਰਥ ਯਾਤਰਾ ਕੀਤੀ ਏ ਮੈਂ ਦਾਨੀ ਬੜਾ ਹਾਂ ਮੈਂ ਸਿਮਰਨ ਭਜਨ ਬੜਾ ਕਰਦਾ ਹਾਂ ਮੈਂ ਰਹਿਤੀਆ ਹਾਂ ਫਲਾਨਾ ਅਮਕਾ ਕੁਰਹਿਤੀਆ ਹੈ ਜਦੋਂ ਇਹ ਗੱਲਾਂ ਹੋ ਜਾਣ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਹੋਮੈ ਨਹੀਂ ਆਖਿਆ ਬਿਖ ਨਹੀਂ ਆਖਿਆ ਅਤ ਨੀਵੀਂ ਗੱਲ ਆਖਿਆ ਹੈ ਹੋਮੈ ਬਿਖ ਫੈ ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮੰਤਰਾਂ ਦਾ ਕਾਰਨ ਤੇ ਮੂਜਬ ਬਣਦਾ ਹੈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ ਮੱਕੇ ਵਿੱਚ ਗਏ ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਤੇ ਸੁਣ ਚੁੱਕੇ ਹੋ ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ ਜੰਮੇ ਗਫੀਰ ਅੰਦਰ ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ ਕਿਸੇ ਜ਼ਿਮੀਦਾਰਾ ਕਰਨ ਵਾਲੇ ਨੇ ਕਿਸੇ ਦੁਕਾਨਦਾਰ ਨੇ ਕਿਸੇ ਬਿਜ਼ਨਸਮੈਨ ਨੇ ਕਿਸੇ ਹੋਰ ਬਾਬੂ ਨੇ ਕਿਸੇ ਕਲਮ ਦਾ ਕੰਮ ਕਰਨ ਵਾਲੇ ਕਿਸੇ ਮਕੈਨੀਕਲ ਬੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਲੱਤ ਨੇ ਮਾਰੀ ਠੁੱਡਾ ਨੇ ਮਾਰਿਆ ਤੇ ਦੁਸ਼ਨਾਮ ਨੇ ਦਿੱਤੀ ਦੁਸ਼ਨਾਮੇ ਨੇ ਗਾਲੀ ਕੌੜਾ ਬਚਨ ਨੇ ਆਖਿਆ ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ ਇੰਤਖਾਬ ਤੁਹਾਡਾ ਆਪਣਾ ਹੋਵੇਗਾ ਚੁਣਾਓ ਆਪ ਨੇ ਕਰਨਾ ਹੈ ਕਿਉਂਕਿ ਸਾਡੇ ਉਹ ਹਮ ਸ਼ਕਲ ਸਨ ਹਮ ਜਿਨਸ ਸਨ ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤੇ ਨਹੀਂ ਪਹਿਚਾਣੇ ਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਤੇ ਅਮੁੱਲ ਸ਼ਬਦ ਭੰਡਾਰ ਵਿਚ ਦਰਜ ਕੀਤਾ ਹੈ ਜਾਨਵਰ
ਆਪਣੇ ਹਮਜਿੰਸ ਨੂੰ ਪਛਾਣ ਲੈਂਦੇ। ਇੱਕ ਬੜੇ ਦਾਨੇ ਫਾਰਸੀ ਦੇ ਲਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮਜਿੰਸ ਬਹਮਜਿੰਸ ਪਰਵਾਸ ਪਰਸ਼ੀਅਨ, ਤਾਇਰ ਹਮਜਿੰਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮਜਿੰਸ ਬਹਮਜਿੰਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾ ਬਾਸ। ਆਪਣੇ ਹਮਜਿੰਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ ਕਬੂਤਰ ਕਬੂਤਰਾਂ ਵਿਚ ਬਾਜ਼ ਬਾਜ਼ਾਂ ਵਿਚ। ਇਹ ਜਾਨਵਰ ਤਾਂ ਆਪਣੇ ਹਮਜਿੰਸਾਂ ਨੂੰ ਪਛਾਣ ਲੈਂਦੇ, ਲੇਕਿਨ ਮਨੁੱਖ ਦੀ ਇਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ। ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ। ਕੋਈ ਆਖੇ ਆਦਮੀ ਨਾਨਕ ਵਿਚਾਰਾ, ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿੰਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਸੀ। ਕਿ ਅਗਲੀ ਸਤਰ ਵਿਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ। ਤੋ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿਚੋਂ ਇਕ ਵੀ ਕਜ਼ਾ ਨਹੀਂ ਕੀਤੀ, ਜਿਹਨੇ ਸਾਰੇ ਰੋਜ਼ਿਆਂ ਵਿਚੋਂ ਕੋਈ ਰੋਜ਼ਾ ਤਿਆਗਿਆ ਨਹੀਂ, ਜੋ ਜ਼ਿਆਫਤਾਂ ਜ਼ਕਾਤਾਂ ਨਮਾਜ਼ਾਂ ਰੋਜ਼ੇ ਹੱਜ ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ। ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ, ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ, ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅਜ਼ਮਾ ਕਾਬਾ, ਉਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿਚ ਆਇਆ, ਉਹ ਕੁਛ ਜਰ ਨਾ ਸਕਿਆ, ਚੱਲ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ। ਜਿਹਨੇ ਸਾਰੀ ਉਮਰ ਜਦ ਤੋਂ ਹੋਸ਼ ਸੰਭਾਲੀ ਏ, ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ, ਗੱਲ ਜੋ ਸਾਰਿਆਂ ਵਿਚੋਂ ਸਿਰ ਕੱਢ ਸਰਮੌਰ ਨਿਕਲਵਾਂ ਟੋਪ ਆਫ ਦੀ ਲਿਸਟ, ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਬਾਬੇ ਦੇ ਠੁੱਡਾ ਮਾਰਦਾ। ਇੱਥੇ ਇਕਤਫਾ ਨਹੀਂ, ਅੰਦਰਲਾ ਸਾੜਾ, ਅੰਦਰਲਾ ਬੋਝ, ਬਾਰੇ ਗਰਾਂ, ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਹੈ, ਜੀਵਨ ਮਾਰੀ ਲੱਤ ਦੀ। ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ, ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ, ਪੰਜਾਬ ਦਾ ਹੀ ਨਾਂ ਜਾਪਦਾ। ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ, ਦਾਸ ਇੰਗਲੈਂਡ ਗਏ, ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ, ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ। ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ, ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਹੀ ਗਏ ਹੋਣਗੇ ਜਦੋਂ ਬਾਬਾ ਗਿਆ। ਤੋ ਜੀਵਨ ਮਾਰੀ ਲੱਤ ਦੀ, ਜੀਵਨ ਮਾਰੀ ਲੱਤ ਦੀ। ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ, ਧਰਮ ਵਿਚ ਪਰਪੱਕ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਾਹਬਰ, ਰਹਿਨਮਾ, ਗਾਈਡ, ਆਗੂ। ਜੀਵਨ ਮਾਰੀ ਲੱਤ ਦੀ, ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ, ਤੇ ਜ਼ੁਬਾਨ ਵੀ ਕਾਬੂ ਨਾ ਰਹੀ, ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ? ਜਿੱਧਰ ਦੁਨੀਆਂ ਸਜਦਾ ਕਰਦੀ ਏ
ਤੇ ਖਸੂਸਨ ਅੱਲਾ ਦਾ ਘਰ ਏ, ਮਰਕਜ਼ ਏ, ਠਿਕਾਣਾ ਏ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ। ਇੱਥੇ ਇਤਫਾ ਨੇ ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ, ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ ਪਕੜ ਤੇ ਬਸ ਨੇ ਘਸੀਟਿਆ, ਟੰਗੋਂ ਪਕੜ ਘਸੀਟਿਆ ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ ਕਿਉਂਕਿ ਸਪਰਸ਼ ਹੋ ਗਿਆ, ਛੋ ਮਿਲ ਗਈ, ਨਾਲ ਲੱਗ ਗਿਆ। ਉਂਝ ਅੱਗ ਵੀ ਬੜੀ ਗਰਮ ਹੁੰਦੀ ਏ, ਪਰ ਅੱਗ ਵਿਚ ਤਾਖ ਆ ਜਾਏ ਨਾ ਕਦੀ ਚਾਂਦੀ ਲੋਹਾ ਸੋਨਾ ਤੇ ਉਹਨੂੰ ਨੀ ਹੱਥ ਲੱਗਦਾ ਕੋਲਾ, ਤਾਂ ਇੱਕ ਦੋ ਵਾਰੀ ਬੰਦਾ ਇਧਰ ਉਧਰ ਕਰਦਾ ਵੇਖਿਆ ਏ। ਪਰ ਜਿਹੜੀ ਚੀਜ਼ ਜਿਹੜੀ ਧਾਤ ਅੱਗ ਦੇ ਵਿਚ ਪੈ ਕੇ ਓਦਾਂ ਦੀ ਹੋ ਜਾਏ, ਉਹ ਨੀ ਹੱਥ ਤੇ ਲੱਗਦੀ, ਉਹ ਸਾੜ ਦਿੰਦੀ ਏ, ਦਾਗ ਪਾ ਦਿੰਦੀ ਏ, ਛੋ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਏ। ਤਿਵੇਂ ਰੱਬੀ ਰਹਿਮਤ ਰੱਬੀ ਰੰਗ ਵਿਚ ਗੁਰੂ ਨਾਨਕ ਦੇਵ ਮਹਾਰਾਜ ਸੋਨੇ ਵਾਂਗ ਤਾਖ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋ ਭਾਵੇਂ ਕੌੜੇ ਨਾਲ ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋ ਲੱਗੀ, ਤਾਰ ਚਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇਵ ਮਹਾਰਾਜ ਜੀ, ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ ਅਤੇ ਸਖਤੇ ਦੇ ਆਲਮ ਵਿਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇੱਕ ਫਕੀਰ ਤਬਾ, ਇੱਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਏ, ਮੁਜ਼ੰਮਤ ਵੀ ਕੀਤੀ ਏ, ਬੇਅਦਬੀ ਵੀ ਕੀਤੀ ਏ, ਠੁੱਡਾ ਵੀ ਮਾਰਿਆ ਏ, ਗਲੋਚ ਗਾਲੀ ਵੀ ਕੀਤੀ ਏ, ਪਕੜ ਕੇ ਉਸ ਨੂੰ ਘਸੀਟਿਆ ਵੀ ਏ, ਪਰ ਹਾਲੇ ਦੇ ਚਿਹਰੇ ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਇਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿਚ ਤੇ ਇਹ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਇਕੱਠ ਵਿਚ ਇਹ ਮੁਸਕਾਂਦਾ ਪਿਆ ਏ। ਇਹ ਬੰਦਾ ਏ ਜਾਂ ਬਹੀ ਨਾਜ਼ਲ ਹੋਇਆ ਏ, ਕੋਈ ਫਰਿਸ਼ਤਾ ਸੀਰਤ ਏ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿਚ ਥੋੜੀ ਜਿਹੀ ਐਸੇ ਅਸਰ ਦੀ ਹੈਰਤ ਆਈ ਤੇ ਇਹਦੀ ਵੱਲ ਮਹਾਰਾਜ ਵੱਲ ਵੇਖਿਆ ਵੀ ਫਿਰ ਕੀ ਸੀ। ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਸ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਨ੍ਹਾਂ ਵਿਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇੱਕ ਦੂਸਰੇ ਨੂੰ ਵੇਖਿਆ। ਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ, ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ ਸੋ ਕਹੋ ਟਲ ਗੁਰ ਸੇਵਿਐ, ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ। ਚਰਨਾ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਉਹਨਾਂ ਦੇ ਨਾਂ ਨਾਲ, ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ ਬਾਹਰਲੇ ਧਰਮੀ, ਬਾਹਰਲੇ ਸੱਜਣ ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉਠਿਆ ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ
ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤੋ ਸਤਸੰਗ ਜੀ ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ ਨਾ ਟੰਗੋ ਪਕੜ ਘਸੀਟਿਆ ਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ ਪਿੰਡਾਂ ਵਿਚ ਰਹਿਣ ਕਰਕੇ ਇਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸਾਂ ਤਾਂ ਚੋਖੇ ਦੇਰ ਦੇ ਇਧਰ ਆ ਗਏ ਹੋ ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ ਮੁਸ਼ਕਤਾਂ ਕਰਕੇ ਅੱਧੀ ਅੱਧੀ ਰਾਤੀ ਉੱਠ ਕੇ ਕੰਡਿਆਂ ਦੇ ਸਿਰ ਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ ਤੇ ਕਰਦਾ ਹੈ, ਬਾਂਹਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ ਹੁਣ ਕੱਲ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਬੋਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਲੇਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਤੇ ਮੀਂਹ ਵਸਿਆ, ਬੀਜਣ ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝ ਬੂਝ ਨਾਲ, ਆਲੇ ਦੁਆਲੇ ਦੀ ਸੋਭਤ ਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ ਤੇ ਹੋਇਆ ਹੁੰਦਾ ਹੈ ਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ। ਜੀਵਨ ਦੀ ਗੱਲ ਬਣ ਚੱਲੀ ਸੀ ਕਿਉਂਕਿ ਬਾਬਾ ਨਾਨਕ ਉੱਥੇ ਪਹੁੰਚ ਚੁੱਕੇ ਸਨ, ਲੇਕਿਨ ਹਉਮੈ ਦੀ ਐਸੀ ਬਾਰਿਸ਼ ਹੋਈ ਕਿ ਇਹਦਾ ਮਨ ਫਿਰ ਕਰੜਾ ਹੋ ਗਿਆ। ਇਸ ਤਰ੍ਹਾਂ ਧਰਮ ਦੀ ਕਈ ਵਾਰੀ ਜਿਹੜੀ ਹੰਗਤਾ ਹੁੰਦੀ ਹੈ ਬੜੀ ਲਤੀਫ਼ ਹੁੰਦੀ ਹੈ, ਬੜੀ ਮਹੀਨ ਹੁੰਦੀ ਹੈ, ਬੜੀ ਫਾਈਨ ਹੁੰਦੀ ਹੈ ਤੇ ਇਹਨੂੰ ਡਾਕਟਰ ਵੀ ਕੋਈ ਬਾਬੇ ਨਾਨਕ ਵਰਗਾ ਹੀ ਦੂਰ ਕਰੇ ਤਾਂ ਕਰੇ, ਹਰ ਕਿਸੇ ਦਾ ਕੰਮ ਨਹੀਂ ਹੋਇਆ ਕਰਦਾ। ਇਉਂ ਧਾਰਮਿਕ ਬੰਦਿਆਂ ਨੂੰ ਵੀ ਕਈ ਵਾਰੀ ਰੋਗ ਤੇ ਜਰਾਸੀਮ ਚੁੰਮਟ ਜਾਂਦੇ ਨੇ। ਬਾਬੇ ਨਾਨਕ ਨੇ ਉਹਦਾ ਉਧਾਰ ਕੀਤਾ, ਉਹਦੇ ਬਦੌਲਤ ਕਈ ਹੋਰਨਾਂ ਨੂੰ ਵੀ ਇਹ ਪਤਾ ਲੱਗਾ ਕਿ ਖੁਦਾ ਇੱਕ ਜਗ੍ਹਾ ਨਹੀਂ ਹੈ, ਖੁਦਾ ਹਾਜ਼ਰ ਬਬਦ ਦਾਇਮ ਬਬੀ ਦੀਦਾਰ ਪਾਕਿਸ਼ਰਾ ਨਾ ਗਿਰਦਾਵੇ ਦਰੋ ਹਾਇਲ ਨਾ ਦਰਿਆ ਨਾ ਸਾਇਲਾ ਚਿਰਾ ਬੇਹੂਦਮੇ ਗਰਦੀ ਬਸਹਿਰਾਓ ਬਦਸ਼ਤ ਹੈ ਦਿਲ ਚੂਹਾ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਦਾ ਮੰਜ਼ਲ ਹਾ। ਭਾਈ ਨੰਦ ਲਾਲ ਸਾਹਿਬ ਜੀ ਗੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਕਬੂਲ ਤਰੀਨ ਸਿੱਖ ਕਹਿੰਦੇ ਨੇ ਤੇ ਇਸ ਲਈ ਗੁਣ ਗਾਉਣ ਨਾਲ, ਪਰਮੇਸ਼ਰ ਦਾ ਜਸ ਗਾਉਣ ਨਾਲ ਪਰਮੇਸ਼ਰ ਨੂੰ ਨਾ ਕੋਈ ਫਾਇਦਾ ਹੁੰਦਾ ਹੈ ਤੇ ਨਾ ਗਾਉਣ ਨਾਲ ਨਾ ਕੁਛ ਉਹਦਾ ਘਟਦਾ ਹੈ। ਠੰਡ ਲੱਗਦੀ ਹੈ, ਸੂਰਜ ਚਮਕ ਰਿਹਾ ਹੈ, ਧੁੱਪ ਵਿੱਚ ਬਹਿ ਜਾਓ ਤਾਂ ਸੂਰਜ ਦਾ ਕੁਛ ਵੱਧਦਾ ਨਹੀਂ ਤੇ ਜੇ ਨਾ ਬੈਠੋ ਤਾਂ ਉਹਦਾ ਘਟਦਾ ਕੁਛ ਨਹੀਂ। ਕੁਰਾ ਹਵਾਈ ਚੱਲ ਰਿਹਾ ਹੈ, ਇਹ ਤੋਂ ਫਾਇਦਾ ਉਠਾ ਲਓ ਤਾਂ ਇਹਦਾ ਕੁਛ ਵਧਿਆ ਨਹੀਂ ਤੇ ਜੇ ਹੁਸਨ ਵਿੱਚ ਬੈਠ ਕੇ ਕੋਈ ਹੋਰ ਰੋਗ ਲਾਉਣਾ ਹੈ ਤੇ ਉਹਦਾ ਕੁਛ ਘਟਿਆ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਐ ਇਨਸਾਨ ਹੁਜਤਾ ਨਾ ਕਰ, ਤੇਰੇ ਉੱਤੇ ਪਰਮੇਸ਼ਰ ਦੇ ਤਾਂ ਬੇਅੰਤ ਬੇਅੰਤ ਇਹਸਾਨਾਤ ਨੇ ਤੇ ਤੂੰ ਉਸਦੇ ਜਿੰਨੇ ਵੀ ਗੁਣ ਗਾਏ ਉਹ ਥੋੜੇ ਨੇ ਤੇ ਬਜਾ ਨੇ। ਬਾਬੇ ਨਾਨਕ ਨੂੰ ਤਾਂ ਏਡਾ ਚਾਓ ਸੀ ਸਤਸੰਗ ਜੀ, ਮੋਢੀ ਬਾਬਾ ਜੀ ਤਾਂ ਏਡੇ ਚਾਓ ਵਿਚ ਆਉਂਦੇ ਨੇ। ਜਪਜੀ ਸਾਹਿਬ ਦੀ 32ਵੀਂ ਪੌੜੀ ਦਾ ਧਿਆਨ ਕਰੋ, ਦਿਮਾਗ ਵਿਚ ਲਿਆਓ, ਉਹਦੇ ਵਿਚ ਸਤਿਗੁਰੂ ਜੀ ਦਾ ਚਾਓ ਕੁਛ ਨਜ਼ਰ ਪੈਂਦਾ ਹੈ। ਹੇ ਮੇਰੇ ਮਾਲਿਕ, ਤੇਰੇ ਚ ਇਕ ਨਹੀਂ ਅਨੇਕਾਂ ਗੁਣ ਨੇ, ਅਨੇਕਾਂ ਗੁਣਾਂ ਦੇ ਮਾਲਿਕ, ਮੈਨੂੰ ਚਾਉ ਵੀ ਹਨੇਰਾ ਹੈ ਕਿ ਤੇਰੇ ਗੁਣ ਬਿਆਨ ਕਰਾਂ, ਲੇਕਿਨ ਮਜਬੂਰੀ ਹੈ ਉਹ ਇਹ ਕਿ ਤੇਰੇ ਗੁਣ ਬੇਅੰਤ ਨੇ, ਮੇਰੀ ਜ਼ੁਬਾਨ ਇਕ ਹੈ। ਗੈਬੋਂ ਆਵਾਜ਼ ਆਈ, ਫਿਰ ਕੀ ਚਾਹਨਾ ਹੈ? ਬਾਬੇ ਆਖਿਆ, ਇਹੀ ਚਾਹਨਾ ਹਾਂ ਕਿ ਇਕ ਜ਼ੁਬਾਨ ਨੂੰ ਲੱਖ ਜ਼ੁਬਾਨਾਂ ਵਿਚ ਬਦਲ ਦੇ, ਫਿਰ ਮੇਰੇ ਗੁਣ ਕਹਿ ਪਾਏਗਾ। ਗੈਬੀ ਆਵਾਜ਼। ਹਜ਼ੂਰ ਨੇ ਆਖਿਆ, ਨਹੀਂ ਨਹੀਂ, ਹੇ ਗੁਣ ਨਿਧਾਨ, ਤੇਰੇ ਬੇਅੰਤ ਗੁਣ ਤੇ ਵਸਫ ਨੇ 20 ਲੱਖ ਜ਼ੁਬਾਨ ਵੀ ਥੋੜੀ ਹੈ। 20 ਲੱਖ ਜ਼ੁਬਾਨ, ਇਕ ਤੋਂ ਲੱਖ ਜ਼ੁਬਾਨ, ਲੱਖ ਤੋਂ 20 ਲੱਖ ਜ਼ੁਬਾਨ, ਤੇ ਇਹਦੇ ਨਾਲ ਮੈਂ ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ। ਇਹ ਦਰਅਸਲ ਚਾਓ ਹੈ, ਇਕ ਦੂਜੀ ਭਾਉ, ਲੱਖ ਹੋਏ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਗੁਰੂ ਸਾਹਿਬ ਜੀ ਸਾਨੂੰ ਸੇਧ ਦਿੰਦੇ ਨੇ ਕਿ ਬਣੀ ਨਾ ਇਨਸਾਨ, ਇਹੀ ਇਕ ਤਰੀਕਾ ਹੈ ਪਰਮੇਸ਼ਰ ਨਾਲ ਇਕ ਮਿਕ ਹੋਣ ਦਾ, ਵਾਸਲੇ ਹੱਕ ਹੋਣ ਦਾ। ਇਹ ਤਰ੍ਹਾਂ
ਇਹੋ ਤਾਂ ਵੇ ਹੈ, ਇਹੋ ਤੇ ਢੰਗ ਹੈ, ਇਹੋ ਹੀ ਜੁਗਤ ਹੈ। ਕਿੱਥੇ ਦੀ ਕਿੱਥੇ ਪਹੁੰਚਣ ਦੀ? ਪਰਮੇਸ਼ਰ ਦੇ ਦਰ ਹਾਜ਼ਰ ਹੋਣ ਦੀ, ਵਾਸਲੇ ਹੱਕ ਹੋਣ ਦੀ, ਇੱਕ ਈਸ਼ ਹੋਣ ਦੀ। ਇਹ ਤਰ੍ਹਾਂ ਪਤ ਪਬੜੀਆ ਚੜਿਆ ਹੋਏ ਇੱਕ ਈਸ਼ਵਰ, ਉਸ ਦਾ ਰੂਪ ਬਣਨ ਵਾਸਤੇ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਹਨਾਂ ਗੁਣ ਗਾਏ ਉਹਨਾਂ ਸ਼ੌਕ ਨਾਲ, ਸ਼ੌਕ ਨਾਲ, ਉਮਾ ਅਤੇ ਉਤਸ਼ਾਹ ਨਾਲ ਆਖਿਆ, ਪਰਮੇਸ਼ਰ ਨੇ ਮੇਰੇ ਸਿਰ ਉੱਪਰ ਹੱਥ ਧਰ ਕੇ ਮੈਨੂੰ ਇੱਕ ਦਾਤ ਬਖਸ਼ੀ ਹੈ, ਨਾਮ ਰਕਮ ਦੇ ਦਿੱਤਾ ਹੈ। ਹੁਣ ਮੈਂ ਮਾਲਾ ਮਾਲ ਹੋ ਗਿਆ ਹਾਂ, ਹੁਣ ਮੈਂ ਸਾਹਿਬ ਜ਼ਰ ਹੋ ਗਿਆ ਹਾਂ। ਆਓ ਅਸਾਂ ਸਾਰੇ ਰਲ ਕੇ ਇਹ ਤੁਕ ਗਾਵੀਏ, ਮੇਰੇ ਹੀਰੇ ਹਿਰਦੇ ਵਿੱਚ ਰਤਨ ਨਾਮ ਹਰ ਵਸਿਆ। ਦੁਨੀਆਂ ਦੇ ਰਤਨਾ, ਜਵਾਹਰਾਤਾਂ, ਜ਼ਮਰੂਦਾਂ, ਪੰਨਿਆਂ, ਨੀਲਮ ਤੇ ਇਹਨਾਂ ਲਾਲਾਂ ਦੀ ਕੋਈ ਕੀਮਤ ਹੈ? ਰਤਨ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨੇ? ਤੇ ਗੁਰਦੇਵ ਕਹਿੰਦੇ ਨੇ, ਮੈਨੂੰ ਤਾਂ ਇਹ ਦੇਖ ਕੇ ਪਰਮੇਸ਼ਰ ਨੇ ਮਾਲਾ ਮਾਲ ਕਰ ਦਿੱਤਾ ਹੈ।

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆਂ ਕੀ ਪਿਆ ਖਾਣੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆਂ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੋਇਆ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਏ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।

خاک قدمش روشنی ہے دل کمد گر تو رام با سال کا باشد نسل

ਕਰਨਾ ਦਿਲ ਦੇ ਵੇੜੇ ਚਾਨਣ ਹੋ ਸੀ ਤੂੰ ਤਿਨਾ ਦੇ ਚਰਨਾ ਨਿਸ਼ਚੇ ਕਰਨਾ ਜੇਕਰ ਸੰਤਾਂ ਨਾਲ ਗੰਢੀਵੇਂ।

0: ਗੁਰੂ ਸਾਹਿਬ ਜੀ ਦਾ ਆਪਣਾ ਹੀ ਪਰਮ ਪਵਿੱਤਰ ਤਨ ਮਨ ਧਨ ਪਿੰਡ ਪ੍ਰਾਣ ਜਾਹੋ ਜਲਾਲ ਤੁਸਕੋ ਇਤ ਸ਼ਾਮ ਇਸ਼ਟ ਰੂਪ ਨਿਸ਼ਠਾ ਅਲਕਿਸਾ ਗੁਰੂ ਮਹਾਰਾਜ ਜੀ ਦਾ ਪਰਮ ਪਵਿੱਤਰ ਹਿਰਦਾ ਤੇ ਆਪਣਾ ਹੀ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀਓ ਪਿਆਰ ਸਤਿਕਾਰ ਉਤਸ਼ਾਹ ਉਮਾ ਜ਼ੋ ਸ਼ੋ ਚਾਓ ਉਮਾ ਨਾਲ ਸੰਪੂਰਨ ਫਤਿਹ ਗਜਾਓ ਜੀ ਵਾਹਿਗੁਰੂ। ਜਿਤਨੀ ਦਾਸ ਨੇ ਪ੍ਰੇਰਨਾ ਸ਼ਬਦਾਂ ਦੁਆਰਾ ਦਿੱਤੀ ਹੈ ਮੇਰੀ ਤਸੱਲੀ ਨੇ ਹੋਈ, ਇੱਕ ਵਾਰੀ ਫਿਰ ਉਚਾਰੋ
1: ਵਾਹਿਗੁਰੂ ਜੀ ਕਾ
0: ਖਾਲਸਾ। ਇੰਨੀ ਫਤਿਹ ਦਾ ਉੱਤਰ ਤੇ ਆਪ ਜੇ ਮੈਂ ਇੱਕੋ ਵਾਰੀ ਕਹਿੰਦਾ ਖਾਲਸਾ ਜੀ ਵਜਾਓ ਫਤਿਹ ਤਾਂ ਇੰਨੀ ਕਮਜ਼ੋਰੀ ਨਾਲ ਦਿੰਦੇ ਤਾਂ ਵਜਾ ਸੀ। ਮੈਂ ਤੇ ਬੜੇ ਸ਼ਬਦਾਂ ਦੀ ਭਰਮਾਰ ਨਾਲ ਅਲਕਾਬੋ ਆਦਾਬ ਨਾਲ ਆਪ ਜੀ ਨੂੰ ਇਲਤਜਾ ਕੀਤੀ ਸੀ, ਤੋ ਇੱਕ ਵਾਰੀ ਫਿਰ ਕਿਰਪਾਲਤਾ ਕਰੋ ਉਚਾਰਨ ਕਰੋ ਜੀ
1: ਵਾਹਿਗੁਰੂ ਜੀ ਕਾ ਖਾਲਸਾ।
0: ਲੱਖ ਲੱਖ ਵਧਾਈਆਂ ਹੋਵਨ ਆਪ ਜੀ ਨੂੰ ਆਪਣੇ ਹੀ ਪਵਿੱਤਰ ਪ੍ਰਕਾਸ਼ ਦਿਨ ਦੀਆਂ। ਪੋਤਾਨ ਕੋਟ ਮੁਬਾਰਕਾਂ ਹੋਵਨ ਸ੍ਰਿਸ਼ਟੀ ਦੇ ਕੋਨੇ ਕੋਨੇ ਅੰਦਰ ਸੁਸ਼ੋਭਿਤ ਗੁਰੂ ਨਾਨਕ ਨਾਮ ਲੇਵਾਂ ਨੂੰ ਅੱਜ ਦੀ ਪਵਿੱਤਰ ਵੈਸਾਖੀ ਦੀਆਂ। ਅਨੰਤ ਬੇਅੰਤ ਖੁਸ਼ੀਆਂ ਮੁਸਕਤਾਂ ਸ਼ਾਦਮਾਨੀਆਂ ਤੇ ਮੁਬਾਰਕਾਂ ਹੋਵਨ ਦੀਨ ਦੁਨੀਆਂ ਲੋਕ ਪਰਲੋਕ ਤੇ ਸੂਖਸ਼ਮ ਆਤਮਾਵਾਂ ਜੋ ਸੱਚਖੰਡ ਵਿਚ ਵਸ ਰਹੀਆਂ ਨੇ ਉਨ੍ਹਾਂ ਨੂੰ ਇਸ ਪਵਿੱਤਰ ਵੈਸਾਖੀ ਦੀਆਂ, ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਸ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਬਜਾ ਹੈ। ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿਚ ਵਸਣ ਵਾਲੀਆਂ ਰੂਹਾਂ ਨੂੰ ਪੋਤਾਨ ਕੋਟ ਵਧਾਈਆਂ, ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿੱਖੜਵਾਂ ਅੰਗ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ। ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ, ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ। ਦੇਗ ਤੇਗ ਫਤਿਹ ਬਿਰਧ ਕੀ ਪੈ ਸ੍ਰੀ ਸਾਹਿਬ ਜੀ ਸਹਾਇ, ਤੋ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ। ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ, ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੋ ਰਹਿ ਰਹਿ ਕੇ ਉਹ ਨਕਸ਼ੇ ਉਹ ਤਸੱਵਰਾਤ ਉਹ ਖਿਆਲਾਤ ਉਹ ਨਕਸ਼ਾਜਾਤ ਅੱਖਾਂ ਦੇ ਵਿਚ ਮੁਨਕਸ਼ ਹੋ ਰਹੇ ਨੇ ਮੁਨਕਸ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉਥੇ ਕਿਰਤ ਕਿਰਤ ਹੋ ਰਹੀਆਂ ਹੋਵਣਗੀਆਂ, ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਰਿਲੇ ਹੋ ਰਹੇ ਹੋਵਣਗੇ, ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਅਦੀਬ ਮੁਸੰਨਫ ਲਿਖਾਰੀ ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ ਗੁਰਸਿੱਖ ਗੁਰਮੁਖ ਗੁਰ ਸੰਤ ਭਗਤ ਜਨ ਉਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ, ਅਸੀਂ ਆਪਣਾ ਹਿੱਸਾ ਇੱਥੋਂ ਹੀ ਪਾ ਰਹੇ ਹਾਂ। ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ। ਧਰਮ ਅੰਦਰ ਮਜ਼ਹਬ ਅੰਦਰ ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ। ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ, ਵੱਖਰੀਆਂ ਚੀਜ਼ਾਂ ਹੁੰਦੀਆਂ ਨੇ, ਮਜ਼ਹਬ ਹੋਰ ਹੁੰਦਾ ਹੈ ਧਰਮ ਹੋਰ ਹੁੰਦਾ। ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ, ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ, ਕੋਈ ਉਹਦਾ ਵੀ ਧਰਮ ਹੈ। ਲੇਕਿਨ ਮਜ਼ਹਬ ਕੁਛ ਖਾਸ ਚਿੰਨ੍ਹ ਧਾਰਨ ਕਰਨ ਨੂੰ ਕਹਿੰਦੇ ਨੇ। ਦੁਨੀਆਂ ਅੰਦਰ ਕਿਸੇ ਵੀ ਕੌਮ ਮਿਲਤ ਮਜ਼ਹਬ ਨੂੰ ਵੇਖੀਏ ਉਸਦੇ ਕੁਝ ਚਿੰਨ੍ਹ ਹਨ, ਉਹਨਾਂ ਦਾ ਧਾਰਨ ਕਰਨਾ مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہی ہندے نے، انہاں نوں دھرم کہندے نے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہی کیتا ہے، جیسا کہ آسا دیوار اندر زنار دا ذکر ہے، زنار میں جنیو، دیا کپا سنتوک سود جت گنڈی سات مٹ، تاگے دا جنیو، جنیو بھی چار پرکار دا ہے، برامن دا ہور، خطری دا ہور، شودر دا ہور، تے ویش دا ہور، انہاں چار ہی قسم دے جنیواں دے پاؤن دیاں رتاں وی چار نے، کیول برامن نوں بسنت رت وچ جنیو پیندا ہے، باقی ساریاں نوں اس رت وچ جنیو نہیں پہنایا جاندا۔ پر گرو صاحب جی نے آخیا کسے رت وچ جنیو پایا جائے تے کسے قسم دا ہووے، جد تک جنیو پہنن دے نال نال اے مذہبی چنھ دے نال نال دھرم نہیں اندروں سفٹ ہوندا، دیا نہیں آدی، سنتوخ نہیں آدا، جت ست نہیں ہوندا بندے اندر، انہاں چر تک جنیو دا صحیح مقصد حل نہ ہویا۔ دیا کپا سنتوخ سود جت گنڈی ست وٹ، اسی طرح نمازاں دا ذکر ہے، پنج ویلے دی نماز انیکاں لوگ ادا کردے ہیں، لیکن اے نماز اکو ہی قوم تک محدود ہے، سیمت ہے، لمٹڈ ہے، نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزار دے نے، اچھی چیز ہے، پیغمبراں بخشی ہے۔ بابے نانک نے آکھیا انہاں پنجاں نمازاں دے نال نال جو مذہبی بات ہے یہ دھرم دا چنھ نہیں سامنے آیا تے نمازاں کئی واری ہنکار دا کارن بن جان گیا۔ مہاراج پنجاں نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آخیا پنج نمازاں بخت پنج، پنجاں پنجے نائیں، پہلا سچ، پہلی نماز گزارن والیا جے تو سچ نہیں بولدا تے نماز دا پورا فیض نہیں حاصل ہوے گا۔ پہلا سچ حلال دوئے، تیجی خیر خدا ہے، چوتھی نیت راسمن، پنجمی صفت سنا ہے، صفت سنا میں کیرتن، پنجمی صفت سنا ہے، کرنی کلمہ آکھ کے تو مسلمان صدا ہے، نانک جیتے کوڑی آر کوڑے کوڑی پا۔ تو مذہب ہو رہندا ہے، ترم کوائٹ اندر تھنگ ہو رہندا ہے، کرپان پاؤن تو بعد، سجاؤن تو بعد، پنج ککاری ہون تو بعد، حالے کچھ اندر لے دھارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم اتے ستگراں نے زور نال دڑ ہون دیاں تاکیداں کیتیاں۔ کچھ برے پہلے اس بیساکھی تو، 1699 دی بیساکھی تو کچھ برے پہلے، شری گرو مہاراج جی نے ڈونگی سوچنا اکانتی ہو کے، اکانت واس کر کے، جس عرصے نو گن والیا نے 11 مہینے 11 دن تے 11 گھڑیاں آکھیا، انہیں اکانت واس تو بعد گرو صاحب جی نے یہ گل سوچی کہ میرے دیش کی راجدھانی اندر، دلی دے دل اندر، چاندنی چوک اندر، میرے پتا جی دی چٹی دوپہر ویلے لکھوکھا درشکاں دے ویکھدیاں ویکھدیاں بڑی بولڈنس نال، شجاعت نال، جرت نال، دلیری نال، مردانہ بات شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਤਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ ਤਿਵੇਂ ਦਿਲਾਂ ਦੇ ਅਨੇਰੀਆਂ ਨੁਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੜਨੋ ਹਟ ਜਾ, ਕਲਮਾ ਪੜ ਲੈ, ਏਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤੇ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤੇ ਕੋਈ ਲਹਿਰ ਨਹੀਂ ਉੱਠੀ, ਕਿਤੇ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਆਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਂ ਅੰਦਰ, ਕੁਰੂਕਸ਼ੇਤਰ ਦੇ ਮੈਦਾਨ ਅੰਦਰ, ਜਿੱਥੇ ਕਿ ਕੌਰਵ ਤੇ ਪਾਂਡੂ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਂ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਕ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ, ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ, ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗਵਤੀ ਖਿੱਚ ਲਈ ਅਤੇ ਇਹਨੂੰ ਇਸ ਪੁਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰੇ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀ ਕਿ ਕਿਰਪਾ ਹੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕਿ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ, ਮੈਂ ਦੋ ਹਮ ਵਜ਼ਨ ਲਫ਼ਜ਼ ਕਹੇ ਨੇ, ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਆਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਆਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ, ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤੋ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤੋ ਆਪ ਸਾਰੇ ਜਾਣਦੇ ਹੋ ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ, ਵਿਚਾਰ ਦੀ ਜਗ੍ਹਾ, ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਏ, ਤਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁੱਲੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤੋ ਸਮਾਂ ਹੋ ਗਿਆ ਹੈ ਸਤਸੰਗ ਜੀ, ਬਸ ਸਮਾਪਤ ਕਰਦੇ ਨੇ। ਠੀਕ ਹੈ, ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਮ ਨਹੀਂ ਸੀ। ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂਤ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨੇ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉਠਿਆ। ਪੈ ਪੀਤ ਹੋ ਗਏ, ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ। ਤਲਵਾਰ ਦੀਆਂ ਨਜ਼ਾਕਤਾਂ, ਅਦਾਵਾਂ, ਗਮਜ਼ੇ, ਨਿਸ਼ੇਬੋ ਫਰਾਜ਼, ਉਤਰਾਈਆਂ, ਚੜਾਈਆਂ ਵੇਖੀਆਂ ਨਹੀਂ ਜਾਂਦੀਆਂ। ਕੌਣ ਉੱਠੇ ਜੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿਚ ਗੁੱਡੀਆਂ ਹੋਈਆਂ ਸੀ, ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ। ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੜਤ ਬੜੀ ਅੱਛੀ ਹੈ, ਕਾਇਆ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ,
2: 10 ਮਿੰਟ ਹੋਰ,
0: ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ। ਦਾਸ ਧੰਨਵਾਦੀ ਹਨ ਤੋ ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿਚ ਗੁਰੂ ਦੇ ਤਖ਼ਤ ਦੇ ਨਸੀਬ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦਿਆਂ ਵੇਦਿਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਨਾ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਏ, ਕਿੱਥੋਂ ਆਇਆ, ਕੌਣ ਏ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿਚ ਮੈਂ ਭੁੱਲ ਗਿਆ, 80 ਕੁ ਹਜ਼ਾਰ ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, ਖੋਜੀਆਂ ਨੇ ਲਿਖਿਆ, ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਕਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਮ ਤੇ ਕਿੱਥੋਂ ਆਇਆ? ਇਹਨੇ ਹੱਥ ਜੋੜੇ, ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਟਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ, ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਭੱਠੀਆਂ ਵਿੱਚ ਅੱਗ ਦੇ ਲਾਟਾਂ ਉੱਤੇ ਤਵੇ ਡਾਂ ਡਾਂ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦਿੱਤੇ ਭੜਪੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ, ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿੱਚ ਆਖਿਆ ਹੈ, ਤਨਾਸਰੀ ਮਹੱਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਪਿਓ ਪੁਸ਼ਾਕ ਕਿੱਦਾਂ ਦੀ ਪਾਉਂਦਾ ਹੈ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ, ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ ਹੈ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ, ਲਾਹੌਰ ਸ਼ਹਿਰ ਦਾਸ ਆਪਦੇ ਖਿਆਲ ਨੂੰ ਇਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ, ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁਕ ਹੈ, ਉੱਥੇ ਦੇ ਜ਼ੁਲਮ ਉਸ ਲਾਹੌਰ ਵਿਚੋਂ, ਪੰਜਾਬ ਦੀ ਰਾਜਧਾਨੀ ਵਿਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿਚੋਂ ਜਿਹਦੇ ਲਈ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਹੁਣ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿਚੋਂ, ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿਚ, ਨੈਗੇਟਿਵ ਸੈਂਸ ਅੰਦਰ, ਨਫ਼ੀ ਸੈਂਸ ਵਿਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ, ਐਸੀ ਬਾਤ ਨੇ। ਨੀਵੇਂ ਪਾਸੇ ਨੂੰ, ਅਧਮ ਗਤੀ ਨੂੰ, ਤਨਜ਼ਲ ਵੱਲ ਨੂੰ, ਅਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਰਹੀ ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ, ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਜ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨੀ ਮੰਨਿਆ ਕਿ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇਤੇ ਪਰਿਵਾਰ ਵਿਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿਚੋਂ ਆਇਆ ਜਿਹਦੀ ਦੇ ਗੁਰਬਾਣੀ ਵਿਚ ਲਿਖਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਮੈਨੂੰ ਦਰਕਾਰ ਵੀ ਉਥੋਂ ਹੀ ਬੰਦਾ ਸੀ ਕਹਿੰਦੇ ਨੇ ਮਹਾਰਾਜ ਨੇ ਆਖਿਆ ਉਹ ਨੌਜਵਾਨ ਲੈ ਪਕੜ ਤਲਵਾਰ ਇਹ ਫੜ ਤਲਵਾਰ ਮੇਰੇ ਨਾਲ ਰਲ ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਬੰਦਿਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆੜਿਆਂ ਨਾਲ ਚੀਰਿਆ ਹੈ ਜਿਉਂਦੇ ਸਾੜਿਆ ਹੈ ਦੇਗਾਂ ਵਿਚ ਕਾੜਿਆ ਹੈ ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਬੱਧੀ ਪੈਰਾਂ ਬੱਧੀ ਚਾਂਦਨੀ ਚੌਕ ਅੰਦਰ ਪਏ ਰਹੇ ਕਿਸੇ ਉਠਾਇਆ ਨਹੀਂ ਮੈਂ ਉਸ ਦੇਸ਼ ਦੀ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ ਹਾਂ ਉਹਨਾਂ ਨੂੰ ਇੰਜਰਟ ਕਰਨਾ ਚਾਹੁੰਦਾ ਹਾਂ ਉਹਨਾਂ ਅੰਦਰ ਕੋਈ ਜੀਵਨ ਦੀ ਰੌਹ ਰਮਕਾਣੀ ਚਾਹੁੰਦਾ ਹਾਂ ਲੈ ਫੜ ਤਲਵਾਰ ਕੱਲਾ ਕੱਲਾ ਹੀ ਹੁੰਦਾ ਹੈ ਦੋਹਾਂ ਨੂੰ ਖਿਆਲ ਰਲ ਜਾਣ ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ ਫੜ ਤਲਵਾਰ ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿਚ ਖਤਰੇ ਤੇ ਪੁੱਤਰ ਨੂੰ ਗੱਭਰੂ ਨੌਜਵਾਨ ਨੂੰ ਲਾਹੌਰ ਤੋਂ ਆਏ ਹੋਏ ਨੂੰ ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ ਤਾਂ ਇਹ ਲੱਜ਼ਾ ਖਾ ਕੇ ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ ਆਖਣ ਲੱਗਾ
2: ਤਕੜੀ
0: ਮਹਾਰਾਜ ਤਲਵਾਰ ਨਹੀਂ ਮੈਨੂੰ ਤਲਵਾਰ ਦੀ ਕੋਈ ਵਿਉਂਤ ਕੋਈ ਜੁਗਤ ਕੋਈ ਢੰਗ ਨਹੀਂ ਆਉਂਦਾ ਤਲਵਾਰ ਨਾ ਫੜਾਓ ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ ਕਹਿੰਦਾ ਜਿਹੜਾ ਕਿੱਤਾ ਮੇਰੇ ਪਿਤਾ ਪਿਤਾ ਦੇ ਪਿਤਾ ਤੇ ਉਸਦੇ ਪਿਤਾ ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ ਉਹ ਮੇਰੇ ਤੋਂ ਕਰਵਾ ਲਓ ਮਹਾਰਾਜ ਨੇ ਕਿਹਾ ਕੀ ਆ ਤੇਰਾ ਪੁਸ਼ਤੈਨੀ ਕਿੱਤਾ ਤੇ ਦੱਸਦਾ ਏ
2: ਨੰਗੀ ਕਦ ਕਭੀ ਨਾ ਪਕੜੀ ਨੰਗੀ ਕਦ ਕਭੀ ਨਾ ਪਕੜੀ ਚਿੜੀ ਉੜੀ ਡਰ ਸੇ ਮਰ ਜਾਏ ਦੁਸ਼ਮਨ ਸੇ ਕੈਸੇ ਲੜ ਪਾਏ ਦੁਸ਼ਮਨ ਸੇ ਕੈਸੇ ਲੜ ਪਾਏ
0: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ ਰਿਕਾਰਡ ਵਿਚ ਰੱਖੇ ਨੇ ਸੰਭਾਲ ਕੇ ਰੱਖੇ ਹੋਏ ਨੇ ਸਮਾਂ ਕਿਹਾ ਹੈ
3: You are listening to SikhNet Radio, broadcasting live Gurbani Kirtan 24 hours a day from around the world.

ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ ਇਹ ਦੇਣੋ ਸੰਕੋਚ ਕਰਨਗੇ। ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ, ਆਖਣਗੇ ਇਸ ਬੁੱਢੇ ਨੇ ਤੰਗ ਕੀਤਾ, ਔਖਾ ਕੀਤਾ। ਭਗਤ ਜੀ ਆਖਦੇ ਬਹੁ ਪਰਪੰਚ ਕਰ ਪਰਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ।

ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਹਨ, ਮਨੁੱਖ ਮੈਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਹਨ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ, ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਨ, ਹਾਲੇ ਦਿਨ ਹੈ ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਕੱਲੀ ਚੱਲੀ ਜਾਵੇ ਉਸ ਕਮਰੇ ਵਿੱਚ, ਜਾਣ ਤੋਂ ਵੀ ਡਰਦੀ ਹੈ, ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ, ਲਾਸ਼ ਰੱਖੀ ਹੈ। ਭਗਤ ਆਖਦੇ, ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ, ਉੱਚੇ ਮੰਦਰ ਸਾਲ ਰਸੋਈ, ਇੱਕ ਘਰੀ ਫੁਨ ਰਹਿਣ ਨ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ।

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸ ਦੇ ਪਾਪ ਅੱਗੇ ਆ ਜਾਂਦੇ। ਆਖਦਾ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਂਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਦੀ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਂਗਾ, ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

बिन बैराग कहां बैरागी, बिन हो त्याग कहां को त्यागी, बिन बस

ਮੇਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉਸ ਮਨੁੱਖ ਨੂੰ ਕਿਤਨੇ ਕੁ ਸਰਾਪ ਦਿੱਤੇ ਹਨ ਜਿਹੜਾ ਮਨੁੱਖ ਨਾਮ ਤੋਂ ਹੀਣਾ ਹੈ। ਪਾਤਸ਼ਾਹ ਆਖਦੇ ਨੇ ਉਹ ਸੱਪ ਹੈ, ਚੋਲਾ ਤਾਂ ਉਸਦਾ ਮਨੁੱਖੀ ਹੈ ਪਰ ਕੰਮ ਉਸਦੇ ਸੱਪਾਂ ਵਰਗੇ ਹਨ। ਕੌੜੇ ਬਚਨ ਬੋਲਦਾ ਤੇ ਜ਼ਹਿਰ ਭਰਿਆ ਅੰਦਰ ਹਰ ਵੇਲੇ। ਪਾਤਸ਼ਾਹ ਆਖਦੇ ਨੇ ਉਹ ਕਾਂ ਦੀ ਤਰ੍ਹਾਂ ਹੈ, ਪਾਠ ਤਾਂ ਕੀਤਾ ਨਹੀਂ, ਪ੍ਰਸ਼ਾਦਾ ਪਾਣੀ ਛਕ ਲਿਆ, ਨਿਤਨੇਮ ਹੋਇਆ ਨਹੀਂ, ਕਾਂ ਵਰਗੀ ਬਿਰਤੀ ਹੈ। ਪਾਤਸ਼ਾਹ ਆਖਦੇ ਉਸ ਮਨੁੱਖ ਦਾ ਨਾਮ ਨਿਸ਼ਾਨ ਬੇਸਵਾ ਦੇ ਪੁੱਤਰ ਦੀ ਤਰ੍ਹਾਂ ਮਿਟ ਜਾਏਗਾ ਜੋ ਮਨੁੱਖ ਨਾਮ ਤੋਂ ਹੀਣਾ ਹੈ। ਕੁੱਤਾ ਹੈ, ਗਦਾ ਹੈ, ਆਤਮਾ ਦਾ ਹਥਿਆਰਾ ਹੈ। ਪਾਤਸ਼ਾਹ ਇਹ ਬਚਨ ਉਸ ਮਨੁੱਖ ਲਈ ਆਖਦੇ ਜਿਸਨੇ ਕਦੀ 10-15 ਮਿੰਟ ਬੈਠ ਕੇ ਵੀ ਕਦੀ ਜੁੜਿਆ ਨਹੀਂ, ਕਦੀ ਦਾਤੇ ਦਾ ਨਾਮ ਨਹੀਂ ਲਿਆ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ ਨੇ

ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ, ਕੌਣ ਸਤਿਗੁਰੂ?

0: ਮਹਿਲ ਸਾਰਿਆਂ ਦੇ ਪਏ ਨੇ ਜੀ, ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ
1: ਹਰ ਕੀ ਵਡਿਆਈ ਦੇਖੋ ਸੰਤੋ,
0: ਹਰ ਕੀ ਵਡਿਆਈ

ਕਰ ਸਾਤ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ

ਦਗੜਦੀ ਥਿਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਤਾਗੜਦੀ ਧਰਮ ਦ੍ਰਿਗ ਤਾਂ ਤਾਗੜਦੀ ਦੇਮ ਦਿਰਨਾ ਤਗਰਦਾਨ।

这你干嘛吧你咋的咋的你咋你咋你吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧咋吧ਜਾਗਰਤੀ ਬਿਕਤੇ ਮੰਗ ਜਾਗਰਤੀ ਤੋਮ ਤੋਮ ਤੋਮ ਕਰਨਾ ਜਾਗਰਤੀ ਦੇ ਦੇ ਤਾਲ ਜਾਗਰਤੀ ਕੋਮ ਕਰਨਾ ਜਾਗਰਤੀ ਦੇ ਦੇ ਤਾਲ ਜਾਗਰਤੀ ਦੇ ਦੇ ਤਾਲ ਜਾਗਰਤੀ ਦੇ ਦੇ ਤਾਲ ਜਾਗਰਤੀ ਦੇ ਦੇ ਤਾਲ ਜਾਗਰਤੀ ਕੋਮ ਕਰਨਾ ਜਾਗਰਤੀ ਦੇ ਦੇ ਤਾਲ ਜਾਗਰਤੀ ਦੇ ਦੇ ਤਾਲ ਜਾਗਰਤੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

ਮੇਰਾ ਤੇ ਤੱਤੀ ਲੋਹ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्मी रपी विचार है, सानू महाराज जी के शब्द द्वारा सुनने का एक मौका प्राप्त होया है। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जनां नूं पहला ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के विच जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नू आख रहे हैं जो कि सानू सब तो ज्यादा प्यारी है। कोई अजेही चीज छोड़न नू आख रहे हैं जो कि साडी जिंदगी दे विच तमाम फिक्कापन लैके आंदी है, दुख लैके आंदी है, सारी जिंदगी दे विच जो जहर घोलदी है उस नू छोड़न नू कह रहे हैं। पर जिस वस्तु नू महाराज जी छोड़न नू कह रहे हैं वही वस्तु है जो सिख बहुत मुश्किल दे नाल छोड़ सकता है। वही वस्तु जिस चीज नू महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नू जानते हैं, इस करके वो कहते हैं, पहला सुजेशन है कि मन की मत त्यागो हर जन, पर नाल ही नाल क्योंकि वो जानते हैं, वो कहते हैं दिस इज नॉट वेरी इजी थिंग टू डू, दिस इज नॉट सो सिंपल थिंग टू डू, यह बात कठिनी, ये बात बहुत कठिन है। क्योंकि अगर असी अपने मन की मत ही छड़ दिती तो फिर साढ़े पास रह गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक की मत अलग अलग होने करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट बहुत हो जाते हैं। तो मत जो अलग अलग, अगर साडी सबना दी मत एक हो जाए तो फिर साढ़े कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਏ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ ਕਿਸੇ ਇਸ਼ੂ ਤੇ? ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਹਾਂ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ, ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ, ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਹਨ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਉ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਿਨ ਹੈ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਿਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜੇ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ, ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ਼ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ, ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ। ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ, ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਨ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ, ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ। ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੇ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ ਕਹਿੰਦੇ ਹਨ।

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋ ਹੀ ਬੋਲਦਾ ਹੈ ਨਾ, ਤਾਂ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ, ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ, ਖਾ ਪੀ ਕੇ ਸਕੂਲਾਂ ਕਾਲਜਾਂ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ, ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ ਹੈ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ, ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ, ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ। 10 ਦਿਨ ਜਿੰਨੇ ਵੀ ਕੀਰਤਨ ਹੋਣਗੇ, 10 ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ, ਸੁਨੇਹਾ ਜੋ ਹੈ, ਲੈਸਨ ਜੋ ਹੈ, ਉਹ ਸਾਨੂੰ ਮਿਲਿਆ ਕਰੇਗਾ। ਉਸਨੂੰ ਭੁੱਲ ਨਾ ਜਾਣਾ। ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਬਿਲਕੁਲ ਤਿਆਗ ਦਿਓ, ਖਾਲੀ ਹੋ ਜਾਓ। ਹੁਣ ਸੁੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਪ ਭਾਗ ਸਾਰੀ ਸਿਆਣਪ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਪ ਛੱਡ ਦੇ, ਸਾਰੀ ਸਿਆਣਪ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਕਿਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ, ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲਿਆ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਪ ਨਹੀਂ, ਮੇਰੇ ਪਾਸ ਸਿਆਣਪ ਨਹੀਂ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਪ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਪ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਪ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ। ਇੱਕ ਵਾਰੀ ਇਹ ਕੀਰਤਨ USA ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਚਾਹ ਤਾਂ ਮੰਨਣੀ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਸ਼ਾਇਦ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਤਾਂ ਸਿਆਣਪ ਹੀ ਨਹੀਂ ਹੈ। ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਪ ਨਾਲ ਕਹਿੰਦੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਪ ਦੇ ਵਿੱਚ, ਸਾਡੀ ਸਿਆਣਪ ਦੇ ਵਿੱਚ ਜਿਹੜੀ ਸਾਡੀ ਸਿਆਣਪ ਹੈ ਉਸ ਦੇ ਵਿੱਚ ਕੰਪਲੀਟ ਆਈ ਵੀ ਹੈ, ਉਸ ਦੇ ਵਿੱਚ ਚਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੰਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮੈਲੀ ਕਰ ਲਓਗੇ। ਬਹੁਤ ਸਿਆਣਪ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਪ ਛੋੜ ਦਿਓ, ਤੁਹਾਡੇ ਪਾਸ ਸਿਆਣਪ ਨਹੀਂ ਹੈ।

तक कदे किसी काम भी आई है। अपनी सियाणप नाल असीं एक गुरद्वारा खोलदे हां, पर जे साडी सियाणप कम आई हुंदी तां दूसरा क्यों बनदा, लड़ाई क्यों हुंदी। साडी सियाणप नाल गुरद्वारे सज जांदे हन, साडी अपनी सियाणप नाल साडियां घरोली घरोगी जिंदगियां जिहड़ियां हन ओह तबाह हो जांदियां हन। साडी अपनी सियाणप नाल साडी अपनी ही जिंदगी तबाह हो जांदी है। ਸਾਡੀ ਆਪਣੀ ਸਿਆਣਪ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਪ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਪ ਕੰਮ ਕਦੋਂ ਆਈ ਹੈ। ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸੇ ਇਸੀ ਕਰਦੇ ਹੋ। ਮੈਂ ਕੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਸ਼੍ਰੀ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਸਿਆਣਪ ਛੱਡ ਦਿਓ।

ਕਬੀਰ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਕਤੀ ਬਹੁਤ ਪਿਆਰੀ ਲੱਗਦੀ ਹੈ, ਕਿਉਂਕਿ ਉਹਨਾਂ ਨੇ ਬਹੁਤ ਸੋਹਣੀ ਗੱਲ ਆਖੀ, ਬੜੀ ਅਜੀਬ ਗੱਲ ਆਖੀ। ਕਬੀਰ ਸਾਹਿਬ ਕਹਿੰਦੇ ਹਨ, ਗੁਰਪ੍ਰਸਾਦ ਅਕਲ ਸਹੀ ਅਵਰ, ਇੱਕ ਲਫ਼ਜ਼ ਬਹੁਤ ਗੌਰ ਨਾਲ ਸੁਣਨਾ,

आम इंसान की जिंदगी एक गल कहने का मौका शायद कभी नहीं आता। इंसान ये कह सकता है कि मैं अपना घर बदल लिया, मैं अपनी मोटर बदल ली है, मैं कंट्री बदल ली है, मैं अपना नाम बदल लिया, लेकिन ये गल शायद ही कोई इंसान अभी कहना सुनया हो तो मैं अपनी अकल बदल ली है, मेरी अकल बदल गई। कबीर जी कहते हैं गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनू मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे पाउण वाली ये मेरी मत ही सी, ये कहते मत गई है। तो गुरु प्रसाद गुरु की कृपा के नाल मैनू गुरु तो नवे किस्म की मत मिली है, जिस दे नाल कहते मैं बदल गया। जब इंसान की मत बदलती है उदों ही इंसान बदलता है, जब अकल बदलती है उदों ही इंसान बदलता है। इंसान ने सारा जोर लाया होया है अपने कपड़े बदलन से, फैशन इंडस्ट्री की कर रही है यही कर रही है। इंसान ने सारा जोर लाया होया है अपनी बाहर बाहर की चीजा बदलन देते, लेकिन मत वही पुराने की पुरानी रही, संस्कार वही दे वही रहेंगे, उसमें कोई बदलना नहीं। गुरु बाबा जी ने फिर आख्या है कहते मेरी मत बदल गई। अब देखिए पिंड स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होंगे, उस सवाल का जवाब देते तो बिना कीर्तन जो है वो संपूर्ण नहीं हो। सवाल इतने पैदा होंगे है कि जी सा मत न महाराज कह रहे हम छड़ गए हो कि ये मत नहीं है, क्यों नहीं मत, ये मत क्यों नहीं। अगर कोई बंदा क्वेश्चन करे कि ये मत है क्यों नहीं, तो फिर उसका अभी किमें जवाब देंगे कि ये मत क्यों नहीं है। तो सिर्फ गुरु की ही मत क्यों मत है, जो कुछ असि हूं तक पढ़े हाँ सुने है सीखा है वो टोटली ऑब्सोल्यूट हो गई, वो मत है ही नहीं। किस तरह इस चीज में सिद्ध करिए, किस तरह इस चीज का निर्णय करिए कि ये मत जड़ी मत नहीं। आखिरकार दुनिया के कितने वे वे फिलासफर हुए हैं, कितने वे वे साइंटिस्ट हुए हैं, कितने वे वे विद्वान हुए हैं, कितनी दुनिया के यूनिवर्सिटीज हैं, ये उतो सारे ही जो बाहर निकले हैं वो मत तो बिना ही बाहर निकले हैं। दुनिया भर दाइब्रेरी जो ओवरफ्लो कर रही हैं किताबों के नाल, कितनी वड्डी साइंस की रिसर्च हुई है, टेक्नोलॉजी के इंसान कितना अगां वध्या है कि वह मत तो बिना ही बढ़ गया। अहम सवाल है, इस सवाल का जवाब अभी गुरमत के राही लाया, क्योंकि ये सारे के सारे उन्होंने पास मत नहीं है। दुनिया कितने पढ़े लोग हैं, पढ़े लिखे लोग हैं, उन संगत बहुत पढ़े लिखे लोग बैठे होंगे। मैं उन्होंने तो माफी चाहूंगा कि मैं उन्होंने एक प्रमाण सुनान लगा है और वो मेरा अपना नहीं है, इस करके निराश होना तो आप जी ने महाराज जी नाल हो लेना। मैं जो कोनो लफज कोई आखागा तो मेरे ना निराश होना, जो बाणी की पंक्ति हुई किसी तो इच्छा है, गुरु साहबान नाल निराश हो सकते हो तो हो लेना। तो पंक्तियां ऐसी हम शायद ऐसी सुनिया ना होने चाहिए। कहते हैं हरणा बाजा तै सिखदारा इन्हों पढ़िया नाव, कहते ये पढ़े लिखे हैं, पढ़िया लिखिया का नाम की रख दो, हरण बाज
ਅਤੇ ਸਿੱਖਦਾਰ ਕਹਿੰਦੇ ਇਹ ਪੜ੍ਹਿਆ ਲਿਖਿਆ ਦਾ ਨਾਂ ਰੱਖ ਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ। ਮਹਾਰਾਜ ਜੀ ਇਹਨਾਂ ਪੜ੍ਹਿਆ ਲਿਖਿਆ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈਏ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ, ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹੋ? ਹਰਣਾ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆ ਨਾ, ਕਿਉਂਕਿ ਵੀ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖਦੇ ਹੋ ਹਿਰਨ ਬਾਜ ਸਿੱਖਦਾਰ? ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ, ਬਾਜ ਦਾ ਸੁਭਾਅ ਹੁੰਦਾ ਹੈ ਝਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ, ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ, ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ। ਵੀ ਕੈਨ ਸਰਵਾਈਵ ਬੈਟਰ, ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ? ਡਿਗਰੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ। ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਅਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਦੇਸ਼ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਇਹ ਜਾਣਤ ਤੋਂ ਵੀ ਹੈ, ਇਹ ਮਤ ਤੋਂ ਵੀ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਇਸ ਨੂੰ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਕਲੂਡ ਕਰ ਰਿਹਾ ਹਾਂ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋ ਗਏ। ਮਾਤਾ ਪਿਤਾ 'ਚ ਅਗਰ ਈਰਖਾ ਸੀ ਤਾਂ ਬੱਚਿਆਂ ਨੂੰ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ।
ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਕਿ ਅਸੀਂ ਘਰ ਨਹੀਂ ਹੁੰਦਾ ਨਾ, ਸਧਾਰਨ ਦੀ ਗੱਲ। ਅਤੇ ਉਹ ਜੋ ਤਾਲੀਮ ਹੈ ਉਸ ਮਤ ਤੋਂ ਨਹੀਂ, ਫਿਰ ਸਕੂਲ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ। ਹਾਂ ਪ੍ਰੋਫੈਸ਼ਨਲਿਜ਼ਮ ਮਿਲਦਾ, ਟੈਕਨੀਕ ਮਿਲਦੀਆਂ ਹਨ, ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ। ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ। ਉਹ ਮੈਂ ਚੰਦੇ ਵਚਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ, ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ, ਕਦੇ ਕਿਸੇ ਨੇ ਦਿੱਤੀ ਹੈ। ਤਾਂ ਪਹਿਲਾ ਨੁਕਤਾ, ਗੁਰੂ ਬਾਬਾ ਜੀ ਆਪ ਬਾਣੀ ਤੋਂ ਆਖਦੇ ਹਨ, ਕਹਿੰਦੇ ਹਨ